0: ਸਤਿਕਾਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: ਸੁਣਿਓ ਕਿਦਾਂ ਦੀ ਗੱਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਇਹ ਗਾਣਾ ਚਾਂਦ ਗਿਲਾਮ ਤੁਵੇ ਨਹੀਂ ਦੇਖ ਸਕਤੀ ਲੇਕਿਨ ਮੈਂ ਚਾਂਦ ਕੋ ਜ਼ਰੂਰ ਦੇਖੂੰਗੀ ਯਾਰ
1: ਬੇਚੈਨ ਦਿਲ ਠਰ ਕੀ ਹੋ ਜਾਏ ਤੋ ਪਿਆਰ ਦੋ ਪਿਆਰ ਦੋ
0: ਇੱਕ ਨੰਬਰ ਪਿਆਰ ਦੋ ਪਿਆਰ ਲੋ ਜ਼ਿੰਦਗੀ ਮੇ ਯਹੀ ਫੰਡਾ ਜੋ ਹੈ ਵੋ ਹੋਣਾ ਚਾਹੀਏ ਹੇਟ ਜੋ ਹੈ ਵੋ ਦੂਰ ਰੱਖੀਏ ਕੋਈ ਨਹੀਂ ਅੱਛਾ ਲੱਗ ਰਿਹਾ ਲਾਈਫ ਮੇ ਸਾਈਡ ਕਰੀਏ ਯਾਰ ਉਸਕੋ ਕੋਈ ਚੱਕਰ ਨਹੀਂ ਹੈ ਯਾਰ ਆਪਣਾ ਪੀਸ ਆਫ ਮਾਈਂਡ ਜੋ ਨਾ ਲਾਈਫ ਮੇ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੇ ਅਲੱਗ ਲੈਵਲ ਪੇ ਜੋ ਹੈ ਵੋ ਆਪਣਾ ਪੀਸ ਆਫ ਮਾਈਂਡ ਜੋ ਹੈ ਵੋ ਸੈੱਟ ਕਰ ਲਿਆ ਮੈਂ ਬਾਤ ਕਰ ਰਹੀ ਹੂੰ ਇੰਡੋਨੇਸ਼ੀਆ ਕੀ ਇੰਡੋਨੇਸ਼ੀਆ ਮੇ ਚੋਰ ਘੁਸ ਗਏ ਠੀਕ ਹੈ ਅਬ ਕਿਆ ਥਾ ਕਿ ਉਹਨਾਂ ਨੇ ਪੁਲਿਸ ਕੋ ਕਾਲ ਕਰ ਦਿਆ ਆਫਕੋਰਸ ਸਭ ਸੇ ਪਹਿਲੀ ਚੀਜ਼ ਯਹੀ ਹੋਣੀ ਚਾਹੀਦੀ ਆ ਪੁਲਿਸ ਕੋ ਇਨਫੋਰਮ ਜੋ ਕਰੋ ਉਸਸੇ ਪਹਿਲੇ ਕਿ ਪੁਲਿਸ ਪਹੁੰਚਤੀ ਉਹਨਾਂ ਨੇ ਇੱਕ ਪਤਾ ਕਿਆ ਕੀਆ ਜੋ ਚੋਰ ਉਹਨਾਂ ਨੇ ਪਕੜੇ ਥੇ ਨਾ ਉਸਕੋ ਨਾ ਵੋ ਜੋ ਔਰੇਂਜ ਕਲਰ ਕੀ ਟੇਪ ਥੀ ਨਾ ਉਸਕੇ ਸਾਥ ਫੁੱਲ ਲੌਨ ਜੋ ਥਾ ਵੋ ਐਸਾ ਰੈਪ ਕਰ ਦਿਆ ਕਿ ਵੋ ਇਤਨੇ ਜ਼ਿਆਦਾ ਫਨੀ ਲੱਗ ਰਹੇ ਥੇ ਵੋ ਇੱਕ ਬ੍ਰਿਟਿਸ਼ ਸੀਰੀਜ਼ ਆਤੀ ਥੀ ਨਾ ਬੱਚੋਂ ਕੇ ਲੀਏ ਟੈਲੀਟਬੀਜ਼ ਸੋ ਭਾਈ ਵੋ ਬਿਲਕੁਲ ਵੈਸੇ ਹੀ ਦਿਖ ਰਹੇ ਥੇ ਮਤਲਬ अच्छा अगर आप नहीं समझ पा रहे हैं कि वो कैसे दिख रहे थे तो आप टेलीटबीज जो है वो टाइप करके देख लीजिएगा अगर आपको नहीं पता है तो है ना सो अगर आपने देखा तो आपको पता रहेगा वो बिल्कुल वैसे ही फनी लग रहे थे माय गॉड अलग लेवल का जो है चोरों के साथ फन हो गया सारा ऑरा जो था चोरों का माइनस हो गया 6:18:27 स्टूडियो की घड़ी पे हो चुके हैं थैंक यू सो मच ऑल ऑफ यू आप सबके मैसेजेस के लिए मैंने आपको बहुत ही प्यार से समझाया था वापस से मैं प्यार से समझा देती हूँ कि मैं बहुत अच्छी टीचर हूँ ओके मेरे बोला था सॉन्ग रिक्वेस्ट करना लिख के मत भेजो मैं लिखा हुआ नहीं पढ़ूंगी दोस्त मुझे वॉइस नोट चाहिए आप गाइए थोड़ा सा या गुनगुनाइए या बताइए वॉइस नोट भेजना पड़ेगा सॉन्ग रिक्वेस्ट के लिए 3311106 पर चलिए फिर चाल शेकी शेकी होने वाली है इस कूल सॉन्ग में और आप अपना दिमाग भी थोड़ा सा कूल रखिए और वॉइस नोट रिकॉर्ड करिए बढ़िया सा जल्दी से
2: रेडियो ऑलिव पर आने वाला गाना कूल सॉन्ग ऑफ द

0: ਕੋ ਤੁਹਾਡਾ ਅਗਰ ਮਨ ਹੈਗਾ ਨਾ ਖੁੱਲੇ ਆਸਮਾਨ ਦੇ ਥੱਲੇ ਬਹਿ ਕੇ ਤੁਸੀਂ ਓ ਹੋ ਹੋ ਇੰਜੋਏ ਕਰਨਾ, ਸੋ ਆਪ ਇਹ ਇੰਜੋਏ ਕਰ ਸਕਦੇ ਹੋ। ਔਰ ਜੋ ਨਾਈਟ ਅੰਡਰ ਦ ਸਟਾਰਸ 974 ਬੀਚ ਮੇ ਜੋ ਹੈ ਵੋ ਕੱਲ ਹੋਣੇ ਵਾਲੀ ਹੈ, ਐਂਡ ਇਸਕੇ ਲਈ ਟਿਕਟਸ ਆਫਕੋਰਸ ਆਪਕੋ ਲੈਣੀ ਪੜੇਗੀ, ਪਰ ਜ਼ਿਆਦਾ ਮਹਿੰਗੀ ਨਹੀਂ ਹੈ। ਸ਼ਾਮ 7 ਸੇ ਲੇਕੇ ਰਾਤ ਕੇ 12 ਵਜੇ ਤੱਕ ਆਪ ਆਪਣੀ ਫੈਮਿਲੀ ਫਰੈਂਡਸ ਵਗੈਰਾ ਕੇ ਸਾਥ ਜਾ ਸਕਦੇ ਹੋ, ਜਹਾਂ ਪਰ ਆਪ ਅੰਡਰ ਦ ਸਟਾਰਸ ਜੋ ਹੈ ਵੋ ਬੈਠਣੇ ਵਾਲੇ ਹੈ। ਬਹੁਤ ਸਾਰੀ ਐਕਟੀਵਿਟੀਜ਼ ਹੋਣਗੀ, ਫੇਸ ਪੇਂਟਿੰਗ ਹੈ, ਆਊਟਡੋਰ ਮੂਵੀ ਸਕਰੀਨਿੰਗ ਹੈ, ਆਰਾਮ ਸੇ ਚਿਲ ਕਰਕੇ ਆਪ ਮੂਵੀ ਜੋ ਹੈ ਵੋ ਦੇਖ ਸਕਦੇ ਹਨ। ਬਹੁਤ ਸਾਰੀ ਫੈਮਿਲੀ ਗੈਦਰਿੰਗ ਹੋਗੀ ਔਰ ਸਟੋਰੀ ਟੈਲਿੰਗ ਐਂਡ ਆਲ, ਬਹੁਤ ਕੁਛ ਹੋਣੇ ਵਾਲਾ ਹੈ। ਸੋ ਕੁੱਲ ਮਿਲਾ ਕੇ ਆਪਕੇ ਲਈ ਪਲਾਨ ਜੋ ਹੈ ਵੋ ਸੈੱਟ ਹੈ ਔਰ ਆਪ ਯਹਾਂ ਪੇ ਜਾ ਸਕਦੇ ਹੈ ਬੀਚ 974 ਮੇ। ਔਰ ਆਪਕਾ ਕਿਆ ਪਲਾਨ ਹੈ ਵੈਸੇ ਆਜ ਕਾ, 3311063 ਪੇ ਬਤਾ ਦੀਜੀਏ। ਇਸੀ ਘੰਟੇ ਨੇਮ ਗੇਮ ਵੀ ਹੋਣੇ ਵਾਲਾ ਹੈ।
1: ਅਬ ਸੁਣੀਏ।

ਕੋਈ ਵੀ ਹੈ ਯਾਰ, ਚੁੱਲ ਕਰੋ ਯਾਰ, ਚਿੱਲ ਕਰੋ ਔਰ ਮਜ਼ੇ ਕਰੋ ਯਾਰ. ਇਟਸ ਵੀਕਐਂਡ, ਸਿਮਰਨ ਕੌਰ ਹੈ ਤੁਹਾਡੇ ਨਾਲ. ਕਿੱਦਾਂ ਦੇ ਕੀ ਹਾਲ ਚਾਲ? इस गाने में हायरे हायरे कितनी बार बोला है, काउंट मत करना, करनी पाओगे.

ਨੀ ਤੂੰ ਜੱਟ ਨੂੰ ਪਸੰਦ ਹੋਗੀ ਗਰਮੀ ਚ ਠੰਡ ਹੋਗੀ ਮੈਂ ਤੇਰਾ ਚੋਕਲੇਟ ਤੂੰ ਮੇਰੀ ਖੰਡ ਹੋਗੀ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।